0: ਸ਼ੱਕਰ ਸਾਨੂੰ ਮਦੀ ਵਾਂਗ ਅਭੀ ਮੋਲ
1: ਅਮੋ
0: ਅਈ ਨਦੇ ਮਾਨਾ ਖਰਬਾ ਹਲਤੀ ਤਮੋ ਅਈ ਉਹ ਫਿਸਲ ਗੇ ਮਤਮ ਸੀ ਆਦਰੇ ਐਸਾ ਖਾ ਦੋ ਹਲਾ ਸਾਰ ਗੇ ਨਦੇ ਮਦੋ ਹਲਾ ਦੀ ਸਥੋਲ ਮਨ ਕੋ ਅਈ ਉਹ ਫਿਸਲ ਕੋ ਨਥੋ ਤੋ ਕੋ ਲਾਈ ਤੋ ਕੋ
2: ਤਮੋ
0: ਕਿਦੋ ਰੇ ਹਾਂ ਕਿਦੋ ਰੇ ਨੰਗ ਬੋ ਨਸ਼ਾ ਨੂੰ ਮਾਇਤਰ ਬੋ ਗਈ ਦੋ ਗੇ ਹਮਨੇ
2: ਤਮੋ ਅਈ ਲੰਦਮ ਸੀ ਕੀ ਥਬ ਕੇ ਬਖਾਸ ਅਈ ਅਈ ਥਾਰੋ ਤਮੋ
0: ਕਰੀ ਥਾਰੋ ਦਿਰ ਬਾ ਹਾਂ ਕਰੀ ਥਾਰੋ ਦਿਰ ਬਨੋ ਅਈ ਨੰਗੀ ਫਿਊਚਰ ਸੇਮ ਬਾਈਬ ਸੇ ਅਈ ਗੀ ਥੋਂ ਨੰਗ ਨਮ ਪਾਲਮ ਦੇ ਥਬਕ ਤੋਂ ਨਬ ਗੀ ਦਮਕਤਾ ਅਈ ਨੇ ਨੰਗੂ ਇੰਜੀਨੀਅਰ ਤਮਨ ਮਨਤੀ ਨੇ
2: ਤਮੋ ਅਈ ਲੰਦਮ ਸੀ ਥਬ ਕੇ ਬਖਾ ਦਾਈ ਮੈਂ ਪੱਕ ਨੇ ਬਗੀ ਥਜਬ ਲੇਤੇ ਤਮ
0: ਕਦੂ ਪਾਉ ਦੀ ਬਾ
2: ਅਈ ਥਜੇ ਦੇ
0: ਤਾ ਹਾਂ ਕਦੂ ਪਾਉ ਦੀ ਨੋ ਅਈ ਯੰਦੀ ਦੇ ਵੇਗਦ ਬ ਨੰਗ ਨਾ ਅਦਮ ਨਾ ਖੰਦਨ ਲੈ ਬਗਮ ਦੇ ਨੰਗ ਭਵ ਕੁਆਲੀਫਾਈ ਬ ਕੈਂਡੀਡੇਟ ਨੇ ਹੈਬਸੇ ਡੀਪੀਸੀ ਮੈਂਬਰ ਸਿੰਘ ਮਾਮਾਂ ਨੇ ਖੰਗਨ ਗਦਬਨ ਮੈਂ ਤਾਂ ਖਲਕ ਪਨਤਰ ਖਲਕ ਤਾ ਭਾਈ ਬਦਨਾ ਐ ਕੋਈ ਲਾਈਵ ਤੇ ਲੈ ਰੇਦਨਾ
2: ਤਮੋ ਐਨ ਤਾ ਮੁਦਾ ਮੋਹਨ ਨਿਸ਼ਿੰਗ ਜਰੂ ਗਸੂ ਲੰਦਮ ਮਸੀ ਥਾਵ ਕੇ ਬਖਾਈ ਮੋਂ ਛਦੀ ਤਮੋ ਮਿਸ਼ਮ ਮੈਂ ਕੋਈ ਬਖੁਰਾਂ ਕੋਈ ਛਾਉ ਨਮਨੇ ਤਮੋ ਛਾਉਨਿੰਗ ਬਦਾ ਵੀ ਥਮੋ ਦੇ ਲੈ ਨਾ ਪੋਲ ਮਨੇ ਤਮੋ ਤਮੋ ਆਈ ਐ ਮ ਪਾਲ ਦਮ ਚਲਗੇ ਤਮੋ
0: ਬਿਮੋ
2: ਐ ਗਾ ਹਾਨਾ ਨਬ ਕੰਪਨੀ ਦੋ ਮਦਾ ਥਮਕ ਤਰੁਗੇ ਮੋਇਨ ਥਾਮ ਦੇ 24000 ਐ ਮੋਂ ਦਾ ਸੈਲਰੀ ਉਂ ਪੀ ਗੇ ਹਾਰ ਬਨੇ ਤਮੋ
0: ਨੰਗ ਨਮ ਪਾਲਮ ਦੇ ਤੋਲੋ ਯਮ ਸਾਉਨ ਸਾਵਾ ਬਿਗਨ ਸਾਵਾ ਐ ਵਖਲ ਕਰੀਮ ਤ ਸੰਗਦਿਨੇ
2: ਤਮੋ
0: ਨੰਗ ਨ ਨਰੁਮ ਦਮ ਲੇ ਪੰਗਮ ਜੁਬਾ ਬੁ ਯੰ ਛਿਨ ਬਾਈਬ ਸੇ ਐ ਗੀ ਥੋਂ ਥਬਕ ਲੋੜੀ ਬਕੰਗੂਨਾ ਪੈਸਾ ਪੀਓ ਹਰਮ ਸੋ ਐ ਕੋਈ ਪੀਵ ਗੰਮ ਦੋ ਬਹੁਣਾ ਬਤਾ ਰਹੇ ਨਾ
2: ਸਹੀ ਕਿਆ ਸੇਲ ਤਿੰਗ ਨਾ ਲੈਕਮ ਦੋ ਅਦੁਗਾ ਹੌਜੀ ਥਬਕ ਤਰਮ ਦਾਇ ਮਤਮ ਸਤੇ ਸੋ ਸੇਲ ਲੈਤਰਬਾ ਸੰਗ ਲੈਤਰ ਕਦੀ ਥਬਕ ਤੋ ਵੇ ਆਰੋ ਹੈਗਦੀ ਤਮੋ ਮਦਾ ਸੌਣਿੰਗ ਦੋ ਬਦਾਈ ਖਾਮ ਗਮੋਈ ਤਮੋ
0: ਬਿਮੋਲ ਹੌਜੀ ਇਕੋ ਦਿਲਮ ਦਮ ਸੇ ਮੌਕ ਸਾਦ ਕੀ ਯਾਮ ਨ ਸੇਂਸ ਤੋ ਰਬਨ ਐ ਕੋਈ ਮੰਤਰੀ ਓਫਿਸਰ ਸਿੰਘ ਸੋ ਮਨਿੰਗ ਪੰਗਦੋਕ ਤੋ ਦਰਬਨ ਐ ਕੋਈ ਦਿਲਮ ਦਮ ਸੇ ਮਸੀ ਦੀ ਅਸੁਮ ਬਗੀ ਮੰਗਾਲਮ ਦੀ ਲਾਗ ਲਬਨ
2: ਤਮੋ ਐ ਵਫਮ ਦੋ ਥਾਜਾ ਬੰਗਮ ਦੇ
0: ਤਮ ਨੰਗ ਸੇ ਐ ਨੌਨੀ ਐ ਯਵਾਗੀ ਉਹਨੇ ਤੇ ਨਬਦਾ ਨੰਕੇ ਦੇ ਗੁੰਦ ਥਬਕ ਤੋ ਵਿਆਰ ਕੋ ਨਾ ਥਬਕ ਤੋ ਲਾਈਕ ਤੋ ਕੋ ਬੈਕ ਤੇ ਨਰਮ ਨੇ
2: ਮੈਂ ਕੋ ਤੋ ਕੋ
0: ਤਾਂ
2: ਕੋ ਬਤਾ ਮੋ
0: ਸਕਰੀ ਹੀ ਦੋਰਗੇ
3: ਐ ਸਰ ਲੋ ਕਰੀਬਾ ਹਾਂ ਕਰੀਬਾ
0: ਤਾਂ ਇਹਨੇ ਸੇ
3: ਤਾਂ ਤਾਂ ਕੀ ਮਰ ਕੀ ਸਭ ਸੋ ਪੀ ਦਬਸ ਕਨਾ ਹੋਣਗੇ ਹਾਂ ਕਨਾ ਹੋਣਗੇ ਬਾ ਮੋ ਸੇ ਸੰਦੇ ਐਸਾ ਬੋਸ ਸੇ ਕਰੀਆ ਅਤੇ ਲਰੇ ਐ ਨੇ ਹੈ ਇਹ ਫੋਮ ਨੂੰ ਪੀ ਦਬ ਨੇ ਨਯੂਮ ਦੇ ਕਿ ਨੇ ਥਨਾਪੁਰ ਕ ਨੇ ਮਾਸਾਪੁਰ ਮ ਲਗੂ ਦਮ ਰੈ ਸੀ ਨੇ ਮੈਂ ਤਾਂ ਮੋ ਸਥੋ ਪੀ ਦਰੋ ਬਰਾ ਨਹੋ ਜਲਤੀ ਹੈ ਐ ਨੇ ਹੈ ਸੀ ਨੇ ਹੈ ਇਹ ਫੋਮ ਨੂੰ ਪੀ ਦਬ ਨੇ ਨਯੂਮ ਦੇ ਥਨਾਪੁਰ ਕ ਮਾਸਾਪੁਰ ਮ ਲਗੂ ਦਮ ਨੇ ਯਾਇ ਤਾਂ ਮੋ ਸਹੀ ਤਾਂ ਮਰੋ ਹੋਰ ਖੁਦ ਗਮ ਸਕੋ ਤੋਰੀ ਮੈਂ ਤਾਂ ਮੋ ਸਪੀ ਦਰੋ ਬਰਾ
0: ਹੌਜ ਪੁੰਗ ਕਿਆ ਤਾਰ ਹਾਂ ਹੌਜ ਜੀ ਪੁੰਗ ਕਿਆ ਤਾਰ ਗਿਆ ਬਾ
3: ਕਿਆਮ ਥੇਂਗੇ
0: ਬੇ ਮਾ ਐ ਜੇ ਸਰਕਾਰ ਦੀ ਥਬਕ ਮੰਦੀ ਤੋਕ ਜਰੀ ਬਨੀ ਇਤਕ ਤੁੰਗ ਮੋ ਵਿਸ਼ਾਸਨ ਉਹ ਆਂਗ ਬਿਆ ਦੀ ਅਪਸੀ ਨੰਗ ਆਨ ਖੰਗ ਨਿਮਤਰੋ
3: ਕੈ ਦੋਰਗੇ
0: ਐ ਸ਼ਾ ਕਾ ਤੋ ਹਲਸਾ ਸਰ ਕੇ
3: ਅਸ ਇਮੂ ਉਸ ਤਾ ਅੰਗਾਮ ਤਲੇ ਬਸ ਨਤਾ ਬਾ ਨਸਿਨ ਨਾ ਵਨੀ ਲੇ ਬਬੂ ਅਮ ਕੋਕ ਸਾਖੁਮ ਸੰਗ ਥੋਮ ਯਾ ਬਤ
0: ਬੋ
3: ਸਾਖੁਮ ਮਿ ਥਬੋ ਐ ਮੁ ਖਾਪੀ ਨਮੀ ਬੋਰੇ
0: ਆ ਬਿਮੋਨ ਕਰਮਾ ਸ਼ਾ ਤੁੰਗ ਦੀ ਬਾ ਹਾਂ ਬਿਮੋਨ ਕਰਮਾ ਸ਼ਾ ਤੁੰਗ ਦੀ ਨੋ
3: ਮੋਈ ਤਾ ਮੋਦੀ
0: ਐ ਦਿੰਗ ਸਾਈ ਦਿੰਗ ਮਨਿੰਗ ਮਿਆ ਗੀ ਥਬ ਫਤਾਉ ਦੀ ਮੈਮ ਸੁਲ ਸਿਮ ਲੰਗ ਨਰੀ
3: ਅਸ ਅਕੋਈ ਬਿਮੋਨ ਸਾਖ ਥੋਮ ਹੈ ਦੋ ਬੋ ਕੋਕ ਥੋਮ ਗਾਈ ਦੀ
0: ਮਸੀ ਕਰੀ ਨੂ ਨੀ ਮਸੀ ਨਾ ਗੀ ਬੋ
3: ਐ ਮਾ
0: ਬੀ ਬੈ ਕਾ ਕਸਿ ਨੰਗ ਆ ਰੀ ਅਪਸ ਨੰ ਖੰਗ ਦੀ ਨੇ
3: ਐ ਦੇ ਕੋ ਕੋ ਮੋਈ ਤਾ ਮੋ ਇਸੀ ਤੋਂ ਮਿਗੀ ਮਸਾਨ ਪਾ ਦੋ ਕੋਈ ਬੁੰਗਨਾ ਥਾਗ ਦੁਰ ਬਥਾ ਬਕੀ ਪ੍ਰਕਾਸ਼ੀ ਥਾਨੇ ਹੈ ਹੋਵੇ
0: ਕਾਈ ਨੋ
3: ਮੈਂ ਨੇ ਮੋਈ ਮੁੰਗ ਦੇ ਲਪਾ ਲਾਗ ਨੀ ਬੀ ਨਾ ਹੈ ਨਾ ਵਿਦਾ
0: ਅਸਾ ਇੱਕ ਦਿਗੀ ਸਥੋ ਰੇ ਹੰਜਲ ਲੈ ਮੇਨ ਮਾਨ ਤਾ ਦਮ ਫਮ ਰੰਗ ਖੰਗ ਦੋ ਪਾਉ ਬਰ ਕੁਸੀ ਮਸੀ ਨੰਗ ਨਾ ਥੋ ਰੰਗ ਨੀ ਨੇ ਹਾਂ ਨੰਗ ਨਾ ਥੋ ਰੰਗ ਨੇ ਬਾ
3: ਐ ਨੇ ਸਸਰੀ ਮਿਆਮ ਸੇ ਬੋ ਮਫਮ ਮਰੰਗ ਖੰਗ ਦਮ ਹੈ ਬੀ ਗਾਰੀ ਬ੍ਰੋ ਐ ਕੋਨੇ ਮੋਈ ਤਾ ਮੋਨ ਪੁਸਲੀ ਬਤ ਤੁਰਬ ਤਨ ਸੁਮ ਇਮੁੰਗ ਸਤੇ ਸੁਮ ਹੋਨ ਬੰਗ ਮਰਾ ਬਾ ਐ ਨੇ ਸਸਰੀ ਮਿਆਮ ਸੇ ਬੋ ਇਮੁੰਗ ਸਿ ਮਤੇ ਪਾਰਮ ਨਤਰਾ
0: ਕੋਰੀ ਨੁ ਮਸੀ ਆਂ ਮੋ ਮਸੀ ਚ
3: ਯਾਰ ਵੀ ਦੋਗੀ ਤੋ ਵੀ ਦੋਗੀ ਨੁਈ ਬੋ ਐ ਸ਼ਲੇ ਸ਼ਲ ਵਾਰੀ ਇਮ ਤਨ ਮਿਮੋਨ
2: ਤੇਮਾ
3: ਨੰਗ ਤੋਰੀ ਬਨ ਥੌ ਦੋ ਪੁਨਿੰਗ ਸਨ ਤੋ ਹੌਜੀ ਕੀ ਮਤਮ ਸੇ ਵਾਨੋ ਮਯਾਮ ਲੂਰ ਬਮ ਮਤਮ ਨੀ ਪੈਸਾ ਪਨ ਪਾਈ ਦਿਨੋ ਸੁ ਮਸਾ ਪਤਰ ਬਦੀ ਵਾਨੋ ਮਯਾਦ ਬਮ ਮਤਮ ਨੀ ਕੋਈ ਬੰਗੋ
2: ਤੇਮਾ ਐ ਲੰਦਮ ਸਤ ਐ ਸ਼ੇਲ ਪਿਰਗ ਦੇ ਐ ਥਬਕ ਤੋਰੋਂ ਲੇ ਪੇ ਤੇਮਾ
3: ਹੇ ਨੰਗ ਕੀ ਬਦੈ ਕੋਈ ਨ ਪੈਸਾ ਪੋਥੋ ਬੰਗ ਮਰੇ ਖਾਲੀ ਬ੍ਰੋ
2: ਅਦੀ ਵਾਨ ਤੀ ਤੇਮਾ ਯੰਗੋ ਮਪਾਲੰਦ ਸੁ ਅੰਗਾ ਨੀ ਮਲੇ ਰੇ ਐ ਥਬਕ ਕੀ ਪੈਸਾ ਪੀ ਬਨੇ ਕਰੀ ਨੇ ਸਿਤੇ ਮ ਫਲ ਤਾ ਦੋ ਮਾਰੇ ਤੋ ਸਿ ਬੈ ਤੇਮਾ
3: ਅੰਗਾ ਹਾਉ ਬਸ ਦੀ ਮਪਾਨ ਲੈ ਰਿਬ ਅੰਗਾ ਹਨੀ ਤੋਦੀ ਨੰਗ ਨ ਮੀ ਅਮੋ ਹੋਰ ਕਮ ਕੋਈ ਬਸ ਸੇਬੀ ਰਪਿਆ ਇਦਨਾ
2: ਤੇਮਾ
3: ਮਿਮੋਨ ਪੁਨਿੰਗ ਸੋਥ ਬਮ ਤੋ ਦੋ ਇਤੇ ਮਨ ਖੋ ਉਟਕਨ ਨੰਗ ਮੋ ਮੀ ਅਮੋ ਓਇਨ ਬਸ ਸੇਮਾਈ ਬਸੇ ਨੋਈ ਤਾ ਮੋ ਮਦੀ ਇਤੇ ਮਗੀ ਥੌਨੇ ਸੰਗ ਸੰਗ ਨ ਥੌ ਤੋ ਜ਼ਰ ਰੋ
2: ਹਨੀ ਤੇਮਾ ਤੇਮਾ ਸਾ ਥੌਂ ਕੋਈ ਤੇਮਾ
3: ਥੌਂਗੇ ਥੌਂਗੇ ਹਲੋ ਕਨਾ ਮਾਨੇ ਕੈ ਜਰ ਕੀ ਸਿਆ ਯੰ ਖਈ ਯਾਨੀ ਯਾਨੀ ਮਥੋਈ ਦੀ 6% ਨੀ ਕੋ ਹੋਈਸੇ ਹੈ ਨੂੰ ਲਾ ਪੀਰੋ ਯਾਰ ਯਾਰ ਕਦਾਈ ਸਰ ਇਸੇ ਬਿਨਾ ਕਿ ਹਲੋ ਸੇ ਐਨੇ ਲੁਪਾਲੀ ਸਿੰਘ ਖਾਈ ਕਿਦਾ ਹੈ ਲਉ ਲਾ ਕੇ ਮਥੋਈ ਦੀ 3% ਨੀ ਕੈ ਨੋ 2% ਪੀ ਨੇ ਵਾਈ ਸਾਇ ਮਤਮ ਸਿਦਾ isega song khana ki ise da hai wani da hoi hai lak sar gi se soi da na hoi tham
1: sar sangai bi yum si bu si bu su maza la ne si bu
3: kana a kari
1: kari gum ta hang ja ke ba
3: kari
1: bimol gi yum si bu
3: mani mani ibi ma di kana
1: ai sunuri da kai sam pa de gi ne
3: kai sam pa de gi a
1: bimon ga bengalore da lai ta mi na ja ba
3: koi bimon ga o sang sang phom la phom la
1: a do ma bu
3: lai lai lai lai hai bimon hai na una ba mi lai thoro lao ne
4: oi
3: bima sang wo ya ni thoro ni thoro ni
1: ya ni si bima
3: a do bi ma di koi bimon ga bengalore da pon bi to mi na ba
1: na se ti ai ni jene lai na tam ja ba ni si bima
3: kyang kwe ba khang na ba
1: khang na ba bu di sahi ahom he le si bima
3: sahi ahom he le ba
4: kana lai ni si ma
3: kari ya
4: kana lai have no
3: sahi ahom
4: kai kai no sahi ahom de
3: sahi ahom tu tu tu tu wali sa wali sa ita ima sa sing bi ke kai do kai do ke
4: kai sto di tema
3: biek to biek to ai biek to biek to
4: se tema biek se tema
3: kai do ke
1: kai sto di si bi ba patap pak pak dai na
3: patap pak pak ho pa e pa e pa e sahi ahom sahi ahom
1: kai ta si di ya
4: Kau lain,
3: ha? Nanti nang kau lain dong. Kau nak kau yang gelang saja nak kau nang masih lagi masih. Wei si,
4: kau nang dah siapa mu? Lo taram dari minang buah.
1: Ayo lo hadok kau tu buah.
4: Kali.
1: Kau ayo lo hadok le.
4: Kali hari berang dia.
1: Aku ini nak sinar apa? Sehi hom sore nak hadok kau tu buah.
4: Kau hari buah sembuh hari siapa?
1: Aduh hari kau tu lagi. Wei buah. Nang kau nak sinar hari si dini. Ayo dia kau imaga bawa dah pahu hari.
4: Lurus, nai lurus, nai lurus.
1: Nai lurus buah.
4: ai di te mok tamu gi ma de sam ma chat pa nga mroi bai
1: e kari kya
4: ai se mo phom da din ne a pi pa nga dong lei bani khaw bro
1: o nang na ma pham si da angang sa don lei bani ni ne ai bu nong ta thi blak te ba se
4: sinu ta tap nga ngom ne
1: bo e pa sin na nong si de ko na yin da la ga mai khoi wa hang ge
4: kai no
1: a ngai se si thabak tau bra
4: a khu te mroi sia
1: hoi
4: ma tau de tau de su khu te ma di mo yam bai adu no bo nga ni ga ga ma pa lan de lei ne adu chen chuan tong chan ne khu te ma di
1: adu ai ne yin bu da di mabuk sifaran to ya mali
4: mabuk ki wade ko pa ne
1: phabre yang na
4: sing boyam te phagal san ne adu sawro diam sathi bani
1: kari ya
4: sawro gam sathi bani
1: sawro ga sathi ba na ko ga ko ai ga kana hin gi ne ha si ba
4: kai no ha si
1: ha ati ai ni ga si si da lai si yam harau da na ga lai ni ga khan bra khoi da yam sang lai jani ko
4: ya mar ga dham ka to na kai do lai no ron
1: mim sa di ga nan takre
4: kai do lo ge
1: ya nan takre
4: kai do lo ge mi
1: nang di noi ta mo ge te ma na ha ba kha in du na yum de ki ma pan thok tan lai de ai ga nan ga ha na ki ba lep na ki ba ngang na khiba singduna thawai da bgi wani ne
4: snoi ta
1: nang na sumla torok ani ai bi lai lai na kaok torok ani haiba se ai ai mang da phau mang ngandi bi
4: snoi ta ai nang bu kaok de
1: mistik ta ka ka ri kino ba par kya pas tok duna yum da tholok pa tha hom phara si phau goda ai bu nong da chi blak de bi se ka ri kino haiba
4: nang bo se yemo se ai se thabo ki ba khai da mong da ne ai khoi ta mo gi te mang na pa su tok thon de ai la ya du toi ne mi
1: ai khoi lem si ki thabok lok bo bu wa la ri pa ba ta ne ya bro
4: ka ri sang ge
1: ai ko ni नुई तेम होइता मोहि दो बियाम सिंग हेबे दाइने
4: कैदो लोगिमनि
1: होइ बुङो
4: कैदो लोगिमनि
1: होइ बुङो हौजिकि माथाम कि थाबा खानबे दिने से पैसायाम पिबेता बा खांगबो
4: अदु बुदि आइसु ओइकय तामो सुई तेमसु लेबक्सि कि प्रजा बनो मसु लोय खाङि कैनो दिबा
1: पैसा के प्रब्लेम नै रबदि आइमन दाहिर ओ
4: ए ए
1: आइ ने खै इमागा बाबा गदा हारगा नंगे वारपति आइ लोय पिनिदा
4: नो सिनोरिता नंग वफम दो हाबिरक पय दंग तदि आइ नंग बुयाम थागले अद आइ खै ता मोगै तेम गनो यारो दे वादि आइ नंग दा हाबंग मोय
1: ओ adu dia nupi sima khoi na pam ba lo khab nang lok duri bro
4: nang
1: lok duri bro
4: ko sibu ko yuni sibu
1: nang nang ai ni yam chi jaba phab nu pam ni
4: snurita
1: ma hou sa na phab nu pa sing di ma gi nu sibi na hai na ba long na ba ni bi mo
4: taram ta nang tam nang ngum yong
1: ko ka nang bi pa kha pa kha toi di bo
4: ma phom se ma phom se khoi yum ne khoi yum
1: e
4: ai ka sibu nang na hai ni jin du ko na ma phom sa na tam na yo ba kham bra
1: phale phale adu dia sa la ni ko
4: ai ko ai te mena sa sing bi do ai yam dum bu to ke adale mo ko
1: नंग काउ रे ने नंग
4: कैदो लोगी
1: नंग फसे न काउ खले बनंग
4: कैदो लोगी नि
1: आइ सा थकते हेबसे नंग खांगि बना त्रो
4: होय ने
1: इसे दो नंग न फना फना बदु गांग न ला आइ बने थोंगान फौदे थिन दो पि ला
4: नंग स ला आइ आइ नंग जे ज्ञान ता सलक त्रे आइ तन मम यो खले रंग से
1: ओ आइ न हाय ब गांग लि ब पुने मक्से नंग गि फना ब गाक तनि ने बुदु आ
4: आइ गे
1: गेंगु संसार सिदा नंग गि द म खान ब मिसा कना नो न थिरक पद ने कनाम लै रोय से आइ से आइ तो ओम द गाय दो रि खंग ब
4: नंग न तोम द गाय दो ब
1: गाय दो
4: yam taring de ko yam taring de ko ai geta ngam ge yam nu tholo yam nu tholo yam tholo yam tholo
1: ai nai ba sam in banu pasibu 아이는 분식이 다도 기다리네 싶어. 응? 아이 다도 오이데. 올라에 라 돌래 돌래.
3: 아, 가다 와 가다 와 나 와리도 가다 와 하. 아이 나오네 나오네 나오네. 왜 저렇게 나오고 있어 나오네. 나오 나오 나오.
2: 잠깐. 아이씨 아이씨 뭐는 건가?
3: 아, 비엑돌아. 야래 야래 더머 더머 더. 가다 와 가다 와 나 와리도 가다 와 하.
2: 잠깐. 한다 게너 뭐 플랜지?
3: 응.
2: 마시 미토부터 비비 타봅시. 다 모이면 돈을 또 빌려놓고. 하이디. 아이 거의 남든 칠파자세. 미토 없다. 내가 또 복감 비니 비우시. 양 밤나 드려봐.
3: 마도 야로 일리 비래.
2: 그 이나 담아.
3: 아이 거의 남든 시기 티가다라서. 원래 거의 나 타봅시 파이닝 배와니. 아이 거의 남든 시기 티가다라서. 나 거의 나 파이브 타봅시. 빠르자미 양 키니. 나 거의 나 파밍시 타봅시 후드나 빠샤록 더 꼬이든.
2: 담아.
3: 타봅시 후드나 빠샤록 더 꼬이 타봅시. 마시 마 또시고.
2: 담아. 아이 거의 나 방결이 시드네. 쿠쇼먼 그러가 와먼 그러던 거더니.
3: 나 거기가 와먼 제 앞에 거다 라. 가르 사커드는 크로어도 외버시다. 담담 시비 미싱 시티가 아니고 하루 시비끼나들. 서플라이니 버디 엄도 고마이 버리네.
2: 하드는 뭐 아이 쿠쇼 검제 뭐 카리 담어도 이닝 담나 비빈 검제리 시디.
3: 야레 야레 야레 비렌. 호부 호럽쇼 호부 호드럽쇼 아이 거의 타버 카르디 또 보다. 담담 시기 럼비 통 사커드 버기 담다 다리 버 셴퐁과.
2: 담아.
3: 레럼비 버 비움 싱스리 양나 버들레. 아이디 만트리네 데 이카이
2: 보고. 담아. 아이디 타버기 빠져나 수저분이고. 애니메 아더 안데 캐나보 버비시메디 아이모데 비비디아 담니고다마
3: 마팔람기 파마리기 코테션 줄라이
2: 라이다마
3: 낭기 통마사마사 사브도 담사고 람비 코일라 사브도 담타고 아코 낭기 코일라 사바 통 사브도 로여브로 프라자마양기 컴피엔시 이타봉암드레네
2: 담아 아이코 로컬 컨트랙터 싱기 타바코 수수수 담모수 크람 디 미오케도게
3: 야레 야레 비렌 람담 시기 람비 통 사오카나 비누 타다리 비션펑가 라이람비 버 피움 싱시기 양나 버들레 아이디 만트리네디 카이보빠
2: 파레 파레 담아 담아 야레 아이 담원에 하이리코데 마네 에이 요야스르게 야레 담아 또시야
3: 미래
2: 담아 아이쇼 담오기 미네레 제리미도 아드나 한블라 포크동 잡시디 아이 코디쇼 비오네카가 하제니 아이네 타복 바이베시 담원에 역 바이브고 마네 카이노네
3: 아이보 만트리 티가다디 오잉가노드나
2: 아드기 마나테
3: 아 만트리 티가다디 오잉가노
2: 아이네 하제
5: 사라이브 코기브라
3: 아
5: 이시 베엑시 무테벤날레 이레
3: 에 야레 야레 야레 부살로 부살로 부살
5: 어 파니
3: 아이 나 공가고
5: करी
3: तांग कुन कुन माथोय ग टूर प्रोग्राम सेमो
5: सर
3: कुन नम खारोंदा कुन माथोय ना वांगलोंदा
5: सर
3: से इंजीनियर पाउपी गो मरी लेने में सिंसे सांग थाओ स्टेट पुलिस पाउपी गो को
5: सर आन मी द एप्लीकेशन नम दंग थाओ बने फरो सर
3: करी के
2: कगी ना
5: सर अखोय गी मिनिस्टर ना तांग कुन कुन माथोय सी अखोय लमदम सी गी लंबी थोंग यंग सिन में सटकनी मिनिस्टर ना लंबी द चलिंग है द थत्तु ना चेक तो वी गनो है द हायो बने फरो
3: करो ना है दो हां कैनो बने है दो बो
5: कदो
3: ओए आई से लमदम सी मिनिस्टर ने लंदम सिटी वीआईपी ना आई गो मने लंबी दिस पर सिपाही कंगनो मने केदों गम दोइनो हां केदों गम दोइनो
5: सर मिनिस्टर ओइ बदुने नेन हाइजरी
3: के
5: मिनिस्टर एमएलए पने यामरे मने मालिस्ता उरिस नत्र बिदे होरे न मुन्नंग गई कनान चावे हेले विस बिग बिगर बिगेस्ट कैन तोरा दिसा
3: ए एंड हेंजिले के थोक थोक कप थन रगल वेले गनो हां ए सुस्कोर याव जुदी याव दो
2: कनाय मोइने पेने से सुआ पोंतेदा
5: अदो बिरे मबु सिपाही न मिनिस्टर पुरी गायन हाइबदो दी एकोय मिनिस्टर रे हेक थोन जानी
3: कयो दनु
5: हां ठीका धर्मसा मसुद फुरकपन फुरकपन हां
3: यार यार यार वम खतारनो सही मिनिस्टर एफसी चाहो जानी नहीं चाहो जानी ले
5: हां सर एने सर बचाओ दे है जब नते सर सर दोनो चाओबम सुना लंबी रथतने त मालिस्ता हुई अकोई लमदम सिदे दी वीआईपी सुमिशम सु मखोय दे दी अमतनी
3: यार यार यार नंग ने हौदोर को वाफम सिदी कन है कमिश्नर महंत दुको
5: फनिशर
3: इंफाल सिटी प्रोजेक्ट की फाइल दो सीएम द थाजन के दो था दोर तर मिला ए थक काम त स थब याद रहे पार्ट फाइल हांगो
5: पनिश
3: बिले
2: तमो
3: ए ला ला
2: तगना आई फाइल न था दोरा बा
5: था दोरा ने ए मिनिस्टर ने फाइल पा मेन कौ
2: हां ए को मिनिस्टर ने पा मेन हाय ग्रबा
5: हाय ग्रे
2: थैंक यू तगना
5: के दोरे बिने बाबू
2: तगना आई जुटा कना कि मशक तो पकै नोम दिने छोई तो जने छै त आई छोई तो नुगो तकना आई छोई तो ने जने
5: खोंदा त फजे बियो बिरन बाबू खोंदा फजे बाय सि ममल जांग फर जानि के मी क्वा मतबम ने चिन पै खोंदा मतबम ने ग्रीन काय हाइने
2: तकना ननाउ जी पंग लाई लाई दब मिनी दा ननाउ तो छम दिगे ओमे जे जे सरकार से जी सरकार से तंग खायम दी ननाउ कोई खुशी दने मिले छै तकना इन नंग बो
5: कंजे दे नाउ बो इना होय गुम्बा मनुंग पानी सम सम नब कांगबु न लैबा सिपु बदगी लैबा सिगी चौखत पगी खोंगथांग दि मनिंग सुम हले से याम सु कांगे याम सु कांगे
2: गेंते गेंते कै नंग हंगि दबो मीर तो रि मसे ए ता मनु मनु द फम जायदो अरे संग गे नंग जिदि को ता कराय नंग जिदि अस
5: फमो फमो इबुंग नंग न फम दु से सही मंगा खक्तनि ननिंग हेक्ते कै फमु को मिनिस्टर गि मनात द दी लैतवा हेदना लाइक रो मनी लाए है सिजु लैब लैतव ज्ञानता ꯍꯟꯗꯛ ꯀꯦꯕꯤꯅꯦꯠ ꯃꯤꯅꯤꯁꯇꯔ ꯇꯔꯦꯠ ꯍꯥꯞꯆꯤꯜꯂꯛꯄꯁꯤꯗ ꯃꯤꯅꯤꯁꯇꯔ ꯅꯨꯄꯤ ꯊꯤꯕ ꯈꯪꯗꯕ ꯑꯃꯒ ꯍꯦꯛ ꯇꯥꯃꯤꯟꯅꯔꯨꯔꯦ, ꯑꯆꯨꯝꯕ ꯇꯧꯕꯅ ꯁꯥꯔꯤꯕ ꯂꯧꯁꯤꯟꯕ ꯌꯦꯞꯁꯤꯟꯕꯅ ꯍꯩꯔꯤꯕ ꯅꯨꯄꯤ ꯂꯩꯕꯁꯨ ꯅꯠꯇꯦ, ꯃꯆꯥ ꯂꯩꯕꯁꯨ ꯅꯠꯇꯦ, ꯀꯗꯥꯏꯗꯃꯛꯇꯅꯣ ꯈꯪꯗꯦ ꯑꯗꯨꯒꯤꯕꯨꯗꯤ ꯑꯩꯁꯨꯅꯤꯅꯦ, ꯑꯩ ꯏꯁꯥꯁꯦ ꯄꯥꯈꯪꯅꯦꯁꯦ ꯍꯦꯛ ꯍꯦꯛ ꯀꯥꯎꯊꯣꯛꯄ, ꯑꯩꯁꯤꯅꯕ ꯀꯥꯎꯖꯕꯤ ꯑꯣꯏꯅ ꯇꯧꯔꯗꯅꯕ ꯍꯂꯣ ꯀꯅꯥ ꯅꯠꯇ꯭ꯔꯣ? ꯀꯅꯥ ꯅꯠꯇ꯭ꯔꯥꯏ ꯃꯤ? ꯑꯩ ꯃꯨꯅꯤꯟꯗ꯭ꯔꯣ, ꯑꯩꯅꯤꯅꯦ ꯑꯩ, ꯀꯅꯥꯏ ꯀꯅꯥꯏ ꯀꯅꯥꯏ ꯈꯪꯗ꯭ꯔꯕꯣ? ꯑꯁꯤ ꯀꯩꯅꯣ ꯀꯃꯤꯁꯅꯥꯗ ꯂꯥꯏꯟ ꯑꯝꯇ ꯄꯤꯌꯣ, ꯍꯣꯏ ꯃꯤ ꯀꯃꯤꯁꯅꯥꯗ ꯂꯥꯏꯟ ꯑꯝꯇ ꯄꯤꯌꯣ ꯃꯤ
6: ꯍꯂꯣ ꯁꯔ, ꯑꯣꯅꯔꯦꯕꯜ ꯋꯥꯛꯁ ꯃꯤꯅꯤꯁꯇꯔ ꯋꯥꯟꯠ ꯌꯨ ꯊꯦꯡꯛ ꯌꯨ ꯊꯦꯡꯛ ꯌꯨ ꯁꯔ
5: ꯍꯣꯏ ꯍꯦ ꯍꯦ ꯕꯤꯃꯥ ꯍꯦ ꯅꯪꯕꯨꯅꯦ ꯑꯗꯨꯝ ꯆꯪꯉꯨ ꯑꯁ ꯑꯁ ꯑꯁ ꯑꯁ ꯍꯣꯏ ꯁꯣꯝꯗ ꯂꯥꯛꯎꯅꯦ ꯁꯣꯝꯗ ꯁꯣꯝꯗ ꯀꯗꯥꯏꯗꯅꯣ ꯆꯪꯉꯤꯗꯨꯕꯣ ꯅꯣꯏꯁꯦ ꯀꯔꯤꯝ ꯌꯦꯡ ꯄꯥꯎꯗꯦ
7: ꯋꯥꯔꯧꯕꯤꯕ ꯌꯥꯗꯦꯀꯣ ꯑꯩꯗꯤ ꯑꯁꯣꯝꯅ ꯊꯣꯡ ꯍꯥꯡꯉꯝꯕꯁꯤꯗ ꯑꯁꯣꯝ ꯅꯣꯏꯅ ꯆꯪꯉꯒꯦꯅ ꯇꯧꯔꯣꯕ ꯃꯤꯅꯤꯁꯇꯔ ꯑꯝꯇ ꯎꯅꯕ ꯌꯥꯔꯣꯏꯗ꯭ꯔꯣ
5: ꯀꯩꯅꯣ